0: ਜੀ ਨੇ ਉਹ ਕਰ ਲਿੱਤਾ ਤਾਂ ਫਿਰ ਸਮਝੋ ਥੋੜਾ ਅੱਗੇ ਅੱਗੇ ਵਧਣ ਦੀ ਕੋਸ਼ਿਸ਼
1: ਨਹੀਂ ਮੈਂ ਮੈਂ ਤੁਹਾਨੂੰ
0: ਕਪਾਲ ਭਾਤੀ ਜਿਹੜਾ ਬਹੁਤ ਔਖਾ ਹੈਗਾ
1: ਨਾ ਨਾ ਕਪਾਲ ਭਾਤੀ ਵਾਲੀ ਇੱਕ ਐਕਸਰਸਾਈਜ਼ ਹੈ ਸਾਡੀ ਪੇਟ ਨੂੰ ਥੋੜਾ ਜਿਹਾ ਉਹਦੀ
0: ਮਤਲਬ ਸਟੋਮਕ ਦੀ ਪੂਰੀ ਸੁਧਾਰ ਹੈ ਉਹਦੇ ਵਿੱਚ
1: ਹਾਂ ਸਟੋਮਕ ਨੂੰ ਸੁਧਾਰਦੀ ਹੈ ਇਸ ਤਰ੍ਹਾਂ ਕਈ ਬਾਤੀਆਂ ਨੇ ਸਾਡੇ ਕੋਲ ਕਈ ਨੀਤੀਆਂ ਨੇ ਕਈ ਦੋਤੀਆਂ ਨੇ ਕਈ ਸਾਨੂੰ ਤੁਸੀਂ ਅਨਕਾਊਂਟੇਬਲ ਐਕਸਰਸਾਈਜ਼ ਨੇ ਜਿਹੜੇ ਕਿਸੇ ਨੇ ਕਿਸੇ ਪਾਰਟ ਨੂੰ ਉਹਦੀ ਡਿਵੈਲਪ ਲਈ ਉਹਦੇ ਮਤਲਬ ਇੰਪਰੂਵ ਕਰਨ ਲਈ ਕੀਤੀਆਂ ਜਾਂਦੀਆਂ
0: ਜਿੱਦਾਂ ਹੁਣ ਇੱਕ ਮੋਟਾ ਬੰਦਾ ਉਹ ਤੇ ਕਪਾਲ ਭਾਤੀ ਨਹੀਂ ਕਰ ਸਕੇਗਾ
1: ਐਗਜੈਕਟਲੀ ਨਹੀਂ ਕਰ ਸਕਦਾ
0: ਬਸ ਦੀ ਗੱਲ ਹੀ ਨਹੀਂ ਹੈ ਕਪਾਲ ਭਾਤੀ ਕਰਨਾ
1: ਹਾਂ ਉਹ ਨਹੀਂ ਕਰ ਸਕਦਾ ਬਟ ਅਗਰ ਅਸੀਂ ਕਿਸੇ ਯੋਗੀ ਨੂੰ ਕੋਲ ਜਾਈਏ ਉਹਦਾ ਵੀ ਕੋਈ ਨਾ ਕੁਝ
0: ਦੱਸੇਗਾ
1: ਕਿ ਕਿਸ ਤਰ੍ਹਾਂ ਸ਼ੁਰੂਆਤ ਕਰਨਾ ਤੇ ਕਿਸ ਤਰ੍ਹਾਂ ਉਹਦਾ ਜਿਹੜਾ ਮੋਟਾਪਾ ਘੱਟ ਹੋ ਸਕਦਾ ਤੇ ਇਹ ਤਾਂ ਉਹ ਅਸੀਂ ਕਹਿ ਸਕਦੇ ਹਾਂ ਕਿ ਇੱਕ ਮਾਰਕੀਟਿੰਗ ਆ ਕਿ ਯੋਗਾ ਦੀ ਬਟ ਇੱਕ ਪਾਰਟ ਦੀ ਬਾਕੀ ਜਿਹੜੇ ਪੰਜ ਛੇ ਪਾਰਟ ਨੇ ਉਹਦੀ ਮਾਰਕੀਟਿੰਗ ਹੋਦੀ ਨਹੀਂ ਕਿਉਂਕਿ ਉਹ ਡਾਇਰੈਕਟਲੀ ਰਿਲੇਟਡ ਤੁਹਾਡੇ ਮਾਇੰਡ ਨਾਲ ਤੁਹਾਡੇ ਬਿਹੇਵੀਅਰ ਨਾਲ ਤੁਹਾਡੀ ਸੋਸਾਇਟੀ ਨਾਲ ਤੁਹਾਡੇ ਕਰੈਕਟਰ ਨਾਲ ਤੇ ਕਰੈਕਟਰ ਮੋਸਟਲੀ ਕੋਈ ਆਪਣਾ ਹਮੇਸ਼ਾ ਲੁਕੋ ਕੇ ਰੱਖਦਾ ਸੋਸਾਇਟੀ ਨੂੰ ਕੋਈ ਕੰਟਰੀਬਿਊਟ ਘੱਟ ਹੀ ਕਰਦਾ ਤੇ ਨਾਲੇ ਆਪਣੇ ਕਰੈਕਟਰ ਨੂੰ ਕੋਈ ਵੀ ਕਦੇ ਮਾੜਾ ਕਹਿੰਦਾ ਨਹੀਂ ਤੇ ਇਸ ਕਰਕੇ ਕਪਾਲ ਭਾਤੀ ਸੂਰਿਆ ਨਮਸਕਾਰ ਜਾਂ ਜਿਹੜੇ ਜਿਹੜੇ ਆਸਨ ਅਸੀਂ ਦੇਖੇ ਇੰਟਰਨੈਸ਼ਨਲ ਯੋਗਾ ਡੇਜ਼ ਤੇ ਸਾਰੀ ਕਰਦੇ ਨੇ ਬਟ ਅਸਲੀ ਯੋਗਾ ਉਹ ਨਹੀਂ ਹੈ ਤੇ ਮੈਂ ਤੁਹਾਡੇ ਚੈਨਲ ਰਾਹੀਂ ਕਹਿਣਾ ਕਿ ਯੋਗਾ ਅਗਰ ਕਿਸੇ ਨੇ ਕਰਨਾ ਤੇ ਯੋਗਾ ਇੱਕ ਫਿਲੋਸਫੀ ਹੈ ਇੱਕ ਰਿਲੀਜਨ ਸਾਡਾ ਨਹੀਂ ਹੈ ਪਰ ਪਾਸਟ 'ਚ ਸੀ ਤੇ ਹਾਲੇ ਵੀ ਜਿਹੜੇ ਯੋਗੀ ਨੇ ਉਹਨੂੰ ਇੱਕ ਰਿਲੀਜਨ ਨਹੀਂ ਕਹਿੰਦੇ ਜਿਸ ਤਰ੍ਹਾਂ ਇਹਦੇ ਇੱਕ ਟਰਮ ਆ ਰਾਜ ਯੋਗ ਆ ਹਾਂ ਕਿ ਕਿਸ ਤਰ੍ਹਾਂ ਤੁਸੀਂ ਰਾਜ ਕਰੋ ਹੱਥ ਯੋਗ ਆ ਤੇ ਬੜੀ ਬਰੋਡ ਟਰਮ ਨੇ ਜਿਹੜੇ ਜਿਹੜੇ ਬੜੀ ਮਤਲਬ ਇੱਕ ਫਿਲੋਸਫੀ ਹੈ ਜਿਸ ਤਰ੍ਹਾਂ ਸਾਡੇ ਵਿੱਚ ਇੱਕ ਟਰਮ ਆਉਂਦੀ ਹੈ ਸੇਵਾ ਤੇ ਸੇਵਾ ਇੱਕ ਚਾਰ ਵਰਡ ਦਾ ਵਰਡ ਸੇਵਾ ਬਟ ਸੇਵਾ ਨੂੰ ਕਰਨ ਲਈ ਸੇਵਾ ਨੂੰ ਅਡੋਪਟ ਕਰਨ ਲਈ ਇੱਕ ਨਵੀਂ ਅਸੀਂ ਕਹਿ ਸਕਦੇ ਹਾਂ ਇੱਕ ਫਿਲੋਸਫੀ ਹੈ ਸੋ ਇਸ ਕਰਕੇ ਯੋਗਾ ਸਿਰਫ ਆਸਣਾ ਹੀ ਨਹੀਂ ਹੈ ਯੋਗਾ ਬਹੁਤ ਕੁਛ ਆ ਯੋਗਾ 'ਚ ਜਿਹੜੀ ਲਾਸਟ ਆ ਉਹ ਆ ਸਪਿਰਚੁਅਲਿਟੀ ਅਤੇ ਕਿਸ ਤਰ੍ਹਾਂ ਅਸੀਂ ਸਪਿਰਚੁਅਲਿਟੀ ਨੂੰ ਗੇਨ ਕਰ ਸਕਦੇ
0: ਜੀ ਜੀ ਜੀ ਅੱਛਾ ਜਿਵੇਂ ਕਿ ਅੱਜ ਸਾਰੀ ਦੁਨੀਆ ਵਿੱਚ ਯੋਗਾ ਡੇ ਮਨਾਇਆ ਜਾ ਰਿਹਾ ਅਤੇ ਅਸੀਂ ਵੀ ਗੱਲਬਾਤ ਯੋਗਾ ਦੀ ਹੀ ਕਰ ਰਹੇ ਹਾਂ ਅਤੇ ਅਸੀਂ ਇਹ ਤੁਹਾਡੇ ਕੋਲੋਂ ਪੁੱਛਣਾ ਚਾਹਾਂਗੇ ਕਿ ਸਾਡੇ ਜਿਹੜੇ ਸੁਣਨ ਵਾਲੇ ਸਾਥੀ ਨੇ ਉਹ ਵੀ ਜਾਣਨਾ ਚਾਹੁੰਦੇ ਹੋਣਗੇ ਕਿ ਯੋਗਾ ਬੈਟਰ ਹੈ ਜਾਂ ਫਿਰ ਐਕਸਰਸਾਈਜ਼ ਬੈਟਰ ਹੈ ਕਿਉਂਕਿ ਕੁਛ ਲੋਕ ਕਤਰਾਉਂਦੇ ਨੇ ਯੋਗਾ ਤੋਂ ਉਹ ਕਹਿੰਦੇ ਨਹੀਂ ਨਹੀਂ ਅਸੀਂ ਐਕਸਰਸਾਈਜ਼ ਹੀ ਕਰ ਲਵਾਂਗੇ ਜੀ ਅਸੀਂ ਵਾਕ ਹੀ ਕਰ ਲਵਾਂਗੇ ਜੀ ਹੈਲਥ ਨੂੰ ਤਾਂ ਸੁਧਾਰਨਾ ਹੀ ਹੈ ਕੁਛ ਇਸ ਤਰ੍ਹਾਂ ਹੀ ਕਰ ਲਵਾਂਗੇ
1: ਮੈਮ ਜਿਹੜਾ ਯੋਗਾ ਐਕਸਰਸਾਈਜ਼ ਬੇਸਡ ਹੀ ਹੈ ਤੇ ਤੁਸੀਂ ਐਕਸਰਸਾਈਜ਼ ਕਰ ਲਓ ਜਾਂ ਯੋਗਾ ਕਰ ਲਓ ਕੋਈ ਖਾਸ ਫਰਕ ਨਹੀਂ ਹੈ
0: ਅੱਛਾ
1: ਹਾਂ ਜਿਸ ਤਰ੍ਹਾਂ ਅਸੀਂ ਕੋਈ ਵੀ ਐਕਸਰਸਾਈਜ਼ ਕਰ ਰਹੇ ਹਾਂ ਅਸੀਂ ਬਾਡੀ ਦੀ ਮੂਵਮੈਂਟ ਕਰ ਰਹੇ ਹਾਂ ਕਿਸੇ ਜੁਆਇੰਟ ਦੀ ਅਸੀਂ ਉਹਦੀ ਸਟ੍ਰੈਚੇਬਿਲਟੀ 'ਚ ਥੋੜ੍ਹੀ ਇਨਕਰੀਜ਼ ਕਰ ਰਹੇ ਹਾਂ ਤੇ ਸੇਮ ਇਜ਼ ਯੋਗਾ ਹੁਣ ਆਪਣੀ ਚੋਇਸ ਹੈ ਤੁਸੀਂ ਯੋਗਾ ਕਰਨਾ ਕਿ ਐਕਸਰਸਾਈਜ਼ ਕਰਨਾ ਹੁਣ ਫੋਰ ਐਗਜ਼ਾਮਪਲ ਅਸੀਂ ਰਨਿੰਗ
0: ਜਿਵੇਂ ਕਿ ਅਸੀਂ ਦੇਖਦੇ ਹਾਂ ਨਾ ਕਿ ਸਾਡੇ ਕਸ਼ਮੀਰ ਵਿੱਚ ਹੀ ਨਹੀਂ ਹੈ ਬਾਕੀ ਸਟੇਟਸ 'ਚ ਵੀ ਹੈ ਕਿ ਕਈ ਥੋੜ੍ਹਾ ਜਿਹੜਾ ਏਜਡ ਲੋਕ ਹੈ ਨੇ ਜਾਂ ਤੋਂ ਅੱਜ ਤੱਕ ਛੋਟੀ ਏਜ ਵਿੱਚ ਹੀ ਹੋ ਰਿਹਾ ਬੱਚਿਆਂ ਨੂੰ ਨੀ ਪੇਨ ਹੈ ਕਿਧਰੇ ਜਾਂ ਕੁਛ ਹੋਰ ਪੇਨ ਹੈ ਕਿਧਰੇ ਤੇ ਬੈਠੇ ਬੈਠੇ ਉਹਨਾਂ ਨੂੰ ਯੋਗਾ ਅੱਛਾ ਲੱਗੇਗਾ ਕਿ ਫਿਰ ਉਹ ਜਿਹੜੇ ਚੱਲ ਨਹੀਂ ਸਕਦੇ ਵਿਚਾਰੇ ਲਈ ਤੇ ਫਿਰ ਵਾਕ ਵੀ ਬੜਾ ਮੁਸ਼ਕਿਲ ਹੈ ਤੇ ਦੂਸਰੀ ਐਕਸਰਸਾਈਜ਼ ਵੀ ਮੁਸ਼ਕਿਲ ਨੇ
1: ਨਹੀਂ ਉਹ ਤੇ ਡਿਪੈਂਡ ਕਰਦਾ ਬੰਦੇ ਦੀ ਰਿਕੁਆਇਰਮੈਂਟ ਤੇ ਬੰਦੇ ਦੇ ਸ਼ੌਕ ਤੇ ਯੋਗਾ ਵੀ ਕਰ ਸਕਦੇ ਨੇ ਤੇ ਫਿਜ਼ੀਕਲ ਐਕਸਰਸਾਈਜ਼ ਵੀ ਕਰ ਸਕਦੇ ਨੇ ਮੇਰੇ ਜਿਹੜੀ ਮੇਰੀ ਪਰਸੈਪਸ਼ਨ ਉਹ ਹੈ ਕਿ ਤੁਹਾਡੀ ਰਿਕੁਆਇਰਮੈਂਟ ਕੀ ਹੈ
0: ਅੱਛਾ
1: ਤੁਸੀਂ ਯੋਗਾ ਨੂੰ ਐਜ਼ ਐਕਸਰਸਾਈਜ਼ ਲੈ ਕੇ ਅਗਰ ਕਰੋਗੇ ਤੇ ਕੋਈ ਗਲਤ ਗੱਲ ਨਹੀਂ ਹੈ ਜਾਂ ਕੋਈ ਇਹਦੇ ਬੈਨੀਫਿਟ ਪੂਰੇ ਮਿਲਣਗੇ ਬਟ ਯੋਗਾ ਐਕਸਰਸਾਈਜ਼ ਤੁਸੀਂ ਇਕੱਠੇ ਕਰੋਗੇ ਉਹ ਜ਼ਿਆਦਾ ਬੈਟਰ ਹੈ
0: ਅੱਛਾ
1: ਹਾਂ ਇੱਕ ਤਾਂ ਤੁਸੀਂ ਐਕਸਰਸਾਈਜ਼ ਕਰੋਗੇ ਜਿਹੜੀ ਤੁਹਾਡੀ ਮਸਲ ਮੋਬਿਲਿਟੀ ਆ ਜਾਂ ਤੁਹਾਡੇ ਜਿਹੜਾ ਮਸਲ ਮਾਸ ਆ ਗੇਨ ਕਰਨ ਲਈ ਜਾਂ ਥੋੜ੍ਹਾ ਜਿਹਾ ਸਟ੍ਰੈਚੇਬਿਲਟੀ ਬਣਾਉਣ ਲਈ ਜਾਂ ਬਲੱਡ ਸਰਕੂਲੇਸ਼ਨ ਲਈ ਤੇ ਪਲੱਸ ਤੁਸੀਂ ਅਗਰ ਯੋਗਾ ਕਰੋਗੇ ਤੇ ਉਹ ਤੁਹਾਡੀ ਮੈਂਟਲ ਹੈਲਥ ਨੂੰ ਇੰਪਰੂਵ ਕਰੇਗਾ ਤੇ ਦੋਣਿਆਂ ਨੂੰ ਅਗਰ ਕੰਬਾਈਨ ਕਰਕੇ ਕਰੀਏ ਤੇ ਉਹ ਬੈਟਰ ਐਜ਼ ਕੰਪੇਅਰ ਟੂ
0: ਇੰਡੀਵਿਜੂਅਲ
1: ਦੋਣੇ ਨਾਲ ਹੀ ਹੈਲਥ ਸੁਧਰ ਸਕਦੀ ਹੈ ਤੇ ਅਗਰ ਦੋਣੇ ਇਕੱਠੇ ਜੋੜੀ ਕਰੀਏ ਇੱਕ ਪ੍ਰੋਗਰਾਮ ਬਣਾਈਏ ਤੇ ਉਹ ਠੀਕ ਰਹਿੰਦੀ ਹੈ ਕਿਉਂਕਿ ਜਿਹੜੀ ਤੁਸੀਂ ਐਕਸਰਸਾਈਜ਼ ਲੈ ਕੇ ਆ ਰਹੇ ਹੋ ਜਾਂ ਯੋਗਾ ਲੈ ਕੇ ਆ ਰਹੇ ਹੋ ਉਹਨੇ ਆਪਣੇ ਆਪਣੇ ਬੈਨੀਫਿਟਸ ਨਾਲ ਲੈ ਕੇ ਆਉਣੇ ਨੇ ਤੇ ਉਹ ਕੰਬਾਈਨ ਹੋ ਕੇ ਤੁਹਾਨੂੰ ਪੂਰਾ ਬੈਨੀਫਿਟ ਦੇ ਸਕਦੇ
0: ਤੇ ਪ੍ਰੋਗਰਾਮ ਦੇ ਆਖਿਰ ਵਿੱਚ ਤੁਹਾਡੇ ਕੋਲੋਂ ਪੁੱਛਣਾ ਚਾਹਾਂਗੇ ਕਿ ਸਾਨੂੰ ਡੇਲੀ ਰੂਟੀਨ ਵਿੱਚ ਕੋਈ ਇੱਕ ਐਸਾ ਵਾਲਾ ਸਿੰਪਲ ਆਸਨ ਸਾਨੂੰ ਜਾਂ ਐਸਾ ਸਿੰਪਲ ਕੋਈ ਐਕਸਰਸਾਈਜ਼ ਦੱਸੋ ਜੋ ਸਾਨੂੰ ਡੇਲੀ ਰੂਟੀਨ ਵਿੱਚ ਸਵੇਰੇ ਉੱਠ ਕੇ ਕਰਨੀ ਚਾਹੀਦੀ
1: ਮੈਂ ਇੱਕ ਛੋਟਾ ਜਿਹਾ ਆਸਨ ਆ ਸੂਰਿਆ ਨਮਸਕਾਰ
0: ਅੱਛਾ ਸੂਰਿਆ ਨਮਸਕਾਰ ਹੀ ਕਰਨਾ
1: ਸੂਰਿਆ ਨਮਸਕਾਰ ਕੀ ਹੈ ਕਿ ਇਹਦੇ ਵਿੱਚ 12 13 ਐਕਸਰਸਾਈਜ਼ ਨੇ ਤੇ ਤੁਹਾਡੇ ਡਿਫਰੈਂਟ ਪਾਰਟਸ ਨੇ ਉਹਨਾਂ ਨੂੰ ਸਾਰੇ ਨੂੰ ਸਟ੍ਰੈਚ ਕਰਦਾ ਮਤਲਬ ਉਹਨਾਂ ਦੀ ਡਿਵੈਲਪਮੈਂਟ ਲਈ ਬੈਨੀਫਿਸ਼ੀਅਲ ਆ ਤੇ ਅਗਰ ਬਾਕੀ ਆਸਨਾਂ ਨੇ ਉਹ ਪਰਟੀਕੂਲਰ ਇੱਕ ਆਰਗਨ ਨੂੰ ਜਾਂ ਇੱਕ ਰੀਜਨ ਨੂੰ ਹੀ ਸਪੈਸੀਫਾਈ ਕਰਦੇ ਨੇ ਬਟ ਸੂਰਿਆ ਨਮਸਕਾਰ ਮੇਰੇ ਹਿਸਾਬ ਨਾਲ ਠੀਕ ਆ ਕਿ ਤੁਸੀਂ ਅਗਰ ਡੇਲੀ ਕਰੋਗੇ ਤੇ ਤੁਹਾਡੇ ਵਿੱਚ ਜਿਹੜੀ ਮੋਬਿਲਿਟੀ ਆ ਜਾਂ ਜਿਹੜੀ ਸਟ੍ਰੈਚੇਬਿਲਿਟੀ ਇਨਕਰੀਜ਼ ਹੋਣੀ ਹੈ, ਤੇ ਨਾਲੇ ਸਟਰੈਂਥ ਵਗੈਰਾ ਵੀ ਉਹ ਵੀ ਇੰਪਰੂਵ ਹੋ ਸਕਦੀ ਹੈ, ਸ਼ੋਲਡਰ ਸਟਰੈਂਥ ਹੋਏ, ਤੁਹਾਡੇ ਲੋਅਰ ਬਾਡੀ ਸਟਰੈਂਥ ਹੋਏ, ਕੋਲਰ ਕੋਰ ਸਟਰੈਂਥ ਹੋਏ, ਸਾਰਾ ਹੀ ਡਿਵੈਲਪ ਹੋ ਸਕਦਾ। ਤੇ ਇੱਕ ਆਸਣਾ ਇਹ ਸਫੀਸ਼ੀਐਂਟ ਆ ਇੱਕ ਨੋਰਮਲ ਹਿਊਮਨ ਲਈ, ਅਗਰ ਉਹ ਘੱਟ ਤੋਂ ਘੱਟ ਸੂਰਿਆ ਨਮਸਕਾਰ 3-4 ਵਾਰ ਸਵੇਰੇ ਸਵੇਰੇ ਕਰ ਸਕਦਾ ਤੇ ਇਹਦੇ ਸਫੀਸ਼ੀਐਂਟ ਆ। ਉਹਦੇ ਕੁਛ ਆਸਣਾ ਨੇ ਜਾਂ ਕੁਛ ਚੀਜ਼ਾਂ ਨੇ ਜਿੱਥੇ ਫੀਮੇਲ

0: ਨੂੰ ਪ੍ਰੋਹਿਬਿਟ ਕੀਤਾ ਜਾਂਦਾ ਉਹ ਵੀ ਜਦੋਂ ਉਹਦੀ ਕੰਡੀਸ਼ਨਸ ਜਾਂ ਉਹਦੇ ਜਿਹੜੇ ਟਾਈਮ ਦੀ ਗੱਲ ਹੁੰਦੀ ਹੈ, ਅਦਰਵਾਈਜ਼ ਮੋਸਟਲੀ ਫੀਮੇਲ ਐਂਡ ਮੇਲ ਗੈਟ ਐਟ ਪਾਰ, ਹਾਂ ਉਹ ਦੋਨੇ ਕਰ ਸਕਦੇ ਨੇ, ਉਹਨਾਂ ਵਿੱਚ ਕੋਈ ਡਿਫਰੈਂਸ ਨਹੀਂ ਹੈ
1: ਜੀ। ਸੁਜੀਤ ਜੀ, ਜਿਵੇਂ ਕਿ ਅਸੀਂ ਯੋਗਾ ਡੇ 'ਤੇ ਗੱਲ ਕੀਤੀ ਹੈ ਜਿਹੜਾ ਸਾਰੀ ਦੁਨੀਆ ਵਿੱਚ ਅੱਜ ਮਨਾਇਆ ਜਾ ਰਿਹਾ ਹੈ, ਅਤੇ ਇਸ ਸਾਲ ਦਾ ਥੀਮ ਕੀ ਹੈਗਾ?
0: ਮੈਮ, ਜਿਹੜੇ ਸਾਲ ਦਾ ਥੀਮ ਆ 21 June 2026 ਦਾ, ਉਹ ਯੋਗਾ ਫਾਰ ਹੈਲਦੀ ਏਜਿੰਗ।
1: ਅੱਛਾ,
0: ਅਤੇ ਇਹਦੇ ਵਿੱਚ ਕੀ ਕਿਸ ਤਰ੍ਹਾਂ ਅਸੀਂ ਆਪਣੇ ਜਿਹੜੇ ਬਜ਼ੁਰਗ ਲੋਕ ਨੇ ਜਾਂ ਉਹਨਾਂ ਦੀ ਹੈਲਥ ਕਿਸ ਤਰ੍ਹਾਂ ਮੇਨਟੇਨ ਕੀਤੀ ਜਾਏ, ਹਰ ਸਾਲ ਇਹਨਾਂ ਦੀ ਥੀਮ ਅਲੱਗ ਅਲੱਗ ਰਹਿੰਦੀ ਹੈ, ਹਾਂ, ਤਾਂ ਕਿ ਉਸ ਨੂੰ ਥੀਮ ਨੂੰ ਲੈ ਕੇ ਆਪਣੇ ਯੋਗਾ ਨੂੰ ਜਾਂ ਯੋਗਾ ਡੇ ਨੂੰ ਸੈਲੀਬ੍ਰੇਟ ਕਰਨ, ਤਾਂ ਕਿ ਜਿਹੜਾ ਉਹ ਪੈਰਾਮੀਟਰ ਆ ਉਹ ਕਵਰ ਹੋ ਜਾਏ।
1: ਜੀ ਜੀ। ਸੁਜੀਤ ਜੀ, ਤੁਸੀਂ ਸਾਡੇ ਸਟੂਡੀਓ ਵਿੱਚ ਆਏ ਅਤੇ ਸਾਨੂੰ ਅੱਜ ਯੋਗਾ ਡੇ 'ਤੇ ਤੁਸੀਂ ਜੋ ਜੋ ਦੱਸਿਆ ਕਿ ਕਿਹੜੀ ਕਿਹੜੀ ਐਕਸਰਸਾਈਜ਼ ਕਰਨੀ ਚਾਹੀਦੀ ਨੇ ਅਤੇ ਇਹਦੇ ਬੈਨੀਫਿਟਸ ਕੀ ਨੇ, ਔਰ ਅਗਰ ਅਸੀਂ ਡੇਲੀ ਰੂਟੀਨ ਵਿੱਚ ਇਹਨੂੰ ਆਪਣੀ ਇੱਕ ਜਿੱਦਾਂ ਕਹਿੰਦੇ ਨੇ ਕਿ ਡਾਇਟ ਨੂੰ ਧਿਆਨ ਰੱਖਦੇ ਹਾਂ, ਖਾਣੇ ਪੀਣੇ ਨੂੰ ਧਿਆਨ ਰੱਖਦੇ ਹਾਂ, ਅਤੇ ਉੱਦਾਂ ਹੀ ਅਗਰ ਅਸੀਂ ਆਪਣੀ ਡੇਲੀ ਰੂਟੀਨ ਵਿੱਚ ਇਹਨੂੰ ਲੈ ਆਈਏ ਅਤੇ ਸਾਡੀ ਜਿਹੜੀ ਹੈਲਥ ਉਹ ਸੁਧਰ ਸਕਦੀ ਹੈ। ਤੁਸੀਂ ਸਾਰਾ ਸਾਨੂੰ ਦੱਸਿਆ ਹੈ ਅਤੇ ਸਾਡੇ ਸੁਣਨ ਵਾਲਿਆਂ ਨੇ ਬਹੁਤ ਚੰਗੇ ਤਰੀਕੇ ਨਾਲ ਸੁਣਿਆ ਹੋਣਾ, ਸਮਝਿਆ ਹੋਣਾ, ਅਤੇ ਤੁਹਾਡਾ ਸਟੂਡੀਓ ਵਿੱਚ ਆਉਣ ਲਈ ਬਹੁਤ ਬਹੁਤ ਧੰਨਵਾਦ।
0: ਧੰਨਵਾਦ ਜੀ, ਮੈਨੂੰ ਵੀ ਚੰਗਾ ਲੱਗਾ ਸਟੂਡੀਓ ਆ ਕੇ
1: ਜੀ,
0: ਅਤੇ ਥੈਂਕ ਯੂ ਵੈਰੀ ਮਚ।
1: ਅਤੇ ਪ੍ਰੋਗਰਾਮ ਦਾ ਸਮਾਂ ਜਿਹੜਾ ਹੁਣ ਖਤਮ ਹੋ ਰਿਹਾ ਹੈ, ਲੇਕਿਨ ਸੁਣ ਲੈਂਦੇ ਹਾਂ ਪਿਆਰਾ ਜਿਹਾ ਗੀਤ।

0: ਰੇਡੀਓ ਆਕਾਸ਼ਵਾਣੀ ਸ੍ਰੀਨਗਰ ਹੈ। ਖਬਰਾਂ ਕੋ ਬੁਲਟਨ ਲੈ ਗਏ ਚੌਧਰੀ ਇਰਸ਼ਾਦ। ਪਹਿਲਾਂ ਅਹਿਮ ਖਬਰਾਂ ਕੀ ਸੁਰਖੀ। ਦੁਨੀਆ ਭਰ ਮਾ ਅੱਜ ਮਨਾਇਆ ਗਿਆ 12ਵਾਂ ਯੋਗਾ ਡੇ। ਮੁਲਕੀ ਸਤ੍ਹਾ ਦੀ ਸਭ ਤੋਂ ਬੜੀ ਤਕਰੀਬ ਵਜ਼ੀਰੇ ਆਜ਼ਮ ਦੀ ਕਿਆਦਤ ਮਾ ਕੋਲਕਾਤਾ ਮਾ ਮੁਨਕਦ। ਜੰਮੂ ਕਸ਼ਮੀਰ ਮਾ ਯੋਗਾ ਡੇ ਕਾ ਸਿਲਸਿਲਾ ਮਾ ਜੋਸ਼ ਤੇ ਖਰੋਸ਼। ਲੈਫਟਨ ਗਵਰਨਰ ਨੇ SKICC ਸ੍ਰੀਨਗਰ ਮਾ ਕੀ ਯੋਗਾ ਸੈਸ਼ਨ ਮਾ ਸ਼ਿਰਕਤ। ਨੀਟ ਦਾਖਲਾ ਇਮਤਿਹਾਨ ਮੁਲਕ ਭਰ ਮਾ ਜਾਰੀ ਤੇ ਪਾਲਕ ਮਨਾਇਆ ਜਾ ਰਿਹਾ ਹੈ ਮੇਲਾ ਖੀਰ ਭਵਾਨੀ। ਸ਼ਰਧਾਲੂਆਂ ਵਾਸਤੇ ਤਮਾਮ ਇੰਤਜ਼ਾਮਾਤ ਮੁਕੰਮਲ। ਹੁਣ ਪੇਸ਼ ਹੈ ਖਬਰਾਂ ਦੀ ਤਫਸੀਲ। ਯੋਗਾ ਕੋ 12ਵਾਂ ਆਲਮੀ ਤਿਹੜੋ ਅੱਜ ਇੰਤਹਾਈ ਜੋਸ਼ ਤੇ ਜਜ਼ਬਾ ਨਾਲ ਮਨਾਇਆ ਜਾ ਰਿਹਾ ਹੈ। ਅੱਜ ਕਾ ਤਿਹੜਾ ਕੋ ਮੌਜੂ ਯੋਗਾ ਫਾਰ ਹੈਲਥੀ ਏਜਿੰਗ ਰੱਖਿਆ ਗਿਆ ਹੈ। ਯੋਗਾ ਡੇ ਕਾ ਸਿਲਸਿਲਾ ਮਾ ਮੁਲਕੀ ਸਤ੍ਹਾ ਕੀ ਸਭ ਤੋਂ ਬੜੀ ਤਕਰੀਬ ਵਜ਼ੀਰੇ ਆਜ਼ਮ ਨਰਿੰਦਰ ਮੋਦੀ ਕੀ ਕਿਆਦਤ ਮਾ ਮਗਰਬੀ ਬੰਗਾਲ ਕਾ ਸ਼ਹਿਰ ਕੋਲਕਾਤਾ ਕਾ ਤਾਰੀਖੀ ਰੇਡ ਰੋਡ ਪਰ ਮੁਨਕਦ ਹੋਈ। ਵਜ਼ੀਰੇ ਆਜ਼ਮ ਨੇ ਯੋਗਾ ਕੀ ਅਹਿਮੀਅਤ ਪਰ ਰੋਸ਼ਨੀ ਸੱਟਦਾ ਵਾਂ ਲੋਕਾਂ ਤੋਂ ਯੋਗਾ ਨਾ ਆਪਣੀ ਰੋਜ਼ਮਰਾ ਕੀ ਜ਼ਿੰਦਗੀ ਕੋ ਇੱਕ ਅਹਿਮ ਹਿੱਸੋ ਬਣਾਉਣ ਦੀ ਅਪੀਲ ਕੀ ਹੈ।
1: योग हमें जीवन को बैलेंस वे में जीने की कला सिखाता है। योग हमें डू और डोंट सिखाता है।